0: ਜੀਵਨ ਸੰਚਾਲਨ ਹੁਣੇ ਸੰਬੰਧੀ
1: ਸੂਚਨਾ
0: ਦਿੱਤੋਸੀ ਗਾਉਂ ਪਾਲਿਕਾਕੋ ਆਲੋਚਨਾਮਾ ਗਾਉਂ ਪਾਲਿਕਾਕੋ ਪਰਯਟਨ ਪ੍ਰਬੰਧਨ ਪ੍ਰਕ੃ਤਿ ਸੰਰਕਸ਼ਣ ਤਥਾ ਖੇਲਕੁਦਕੋ ਵਿਕਾਸ ਕਰਨੇ ਉਦੇਸ਼ਯਲੇ ਆਗਾਮੀ 2083 ਮੰਗਸੂਰ 17 ਗਤੇ ਪਦ ਅਨੁਸਾਰ ਸਨ 2026 ਦਿਸੰਬਰ 3 ਤਾਰਿਖ ਕਾ ਦਿਨ ਖੁੱਲਾ ਤਥਾ ਉਮੇਰਗਤ ਸਮੂਹਮਾ ਸੰਚਾਲਨ ਹੁਣੇ ਅੰਤਰਰਾਸ਼ਟਰੀ ਸਤਰਕੋ ਏਵਰੇਜ ਫਿਊ ਫੇਲ ਰੇਸ 48 ਕਿਲੋਮੀਟਰ ਪ੍ਰਤਿਯੋਗਿਤਾਮਾ ਖਿਲਾੜੀ ਸਹਭਾਗੀ ਭਇਦਿਨ ਹੁਣਕਾ ਨਿਮ੍ਤੀ ਹਾਰਦਿਕ ਅਨੁਰੋਧ ਕਰਦਛੌਂ
2: ਸਹਭਾਗੀ ਖਿਲਾੜੀਹਰੂਕਾ ਲਾਗਿ ਉਮੇਰ ਸਮੂਹ 18 ਵਰ੍਷ ਦੇਖਿ 29 ਵਰ੍਷ ਸਮ੍ਮਕ ਉਮੇਰ ਸਮੂਹ ਮਹਿਲਾ ਰ ਪੁਰੁਸ ਦੁਵੇਂ ਤਰਫ 30 ਵਰ੍਷ ਦੇਖਿ 49 ਵਰ੍਷ ਸਮ੍ਮਕ ਉਮੇਰ ਸਮੂਹ ਮਹਿਲਾ ਰ ਪੁਰੁਸ ਦੁਵੇਂ ਤਰਫ 50 ਵਰ੍਷ ਵਾਸੋ ਹੁੰਦਾ ਮਾਤੀਕ ਉਮੇਰ ਸਮੂਹ ਮਹਿਲਾ ਰ ਪੁਰੁਸ ਦੁਵੇਂ ਤਰਫ ਖੁੱਲਾ ਤਰਫਕੋ ਰੇਸ ਪ੍ਰਤਿਯੋਗਿਤਾਮਾ ਸਹਭਾਗੀ ਹੁਣ ਖਿਲਾੜੀਕੋ ਉਮੇਰ ਕਮਤੀਮਾ 18 ਵਰ੍ಷ ਹੁਣ ਪਰਛ ਖੁੱਲਾ ਤਰਫਕੋ ਰੇਸ ਪ੍ਰਤਿਯੋਗਿਤਾਮਾ ਸਹਭਾਗੀ ਹੁਣ ਖਿਲਾੜੀਲੇ ਅਨ੍ਯ ਕੁਨੇ ਪਨਿ ਉਮੇਰ ਸਮੂਹਕੋ ਵਿਧਾਮਾ ਸਹਭਾਗੀ ਹੁਣ ਪਾਉਣ ਛੈਨ ਪੁਰਸਕਾਰਹਰੂ 18 ਦੇਖਿ 29 ਵਰ੍਷ ਉਮੇਰ ਸਮੂਹਕਾ ਲਾਗਿ ਮਹਿਲਾ ਰ ਪੁਰੁਸ ਦੁਵੇ ਤਰਫ ਪ੍ਰਥਮ ਦ੍ਵਿਤੀਯ ਰ ਤ੍ਰਿਤੀਯ ਹੁਣੇ ਨਗਦ 24,000 18,000 ਰ 12,000 ਕੋ ਸਾਥਮਾ ਮੇਡਲ ਰ ਪ੍ਰਮਾਣ ਪੱਤਰ ਪ੍ਰਾਪਤ ਗਰਨੇ ਛੈਨ ਯਸਤੇ 30 ਦੇਖਿ 49 ਵਰ੍਷ ਉਮੇਰ ਸਮੂਹਕਾ ਲਾਗਿ ਪ੍ਰਥਮ ਦ੍ਵਿਤੀਯ ਰ ਤ੍ਰਿਤੀਯ ਹੁਣੇ 24,000 18,000 ਰ 12,000 ਕੋ ਸਾਥਮਾ ਮੇਡਲ ਰ ਪ੍ਰਮਾਣ ਪੱਤਰ ਪ੍ਰਾਪਤ ਗਰਨੇ ਛੈਨ 50 ਵਰ੍ಷ ਵਾਸੋ ਭੰਗਾ ਮਾਤੀ ਉਮੇਰ ਸਮੂਹਕਾ ਲਾਗਿ ਮਹਿਲਾ ਰ ਪੁਰੁਸ ਦੁਵੇ ਤਰਫ ਪ੍ਰਥਮ ਦ੍ਵਿਤੀਯ ਰ ਤ੍ਰਿਤੀਯ ਪੁਰਸਕਾਰ 24,000 18,000 ਰ 12,000 ਕੋ ਸਾਥਮਾ ਮੇਡਲ ਰ ਪ੍ਰਮਾਣ ਪੱਤਰ ਪ੍ਰਾਪਤ ਗਰਨੇ ਛੈਨ ਖੁੱਲਾ ਤਰਫਕਾ ਲਾਗਿ ਮਹਿਲਾ ਰ ਪੁਰੁਸ ਦੁਵੇ ਤਰਫ ਪ੍ਰਥਮ ਪੁਰਸਕਾਰ 1,20,000 ਕੋ ਸਾਥਮਾ ਮੇਡਲ ਰ ਪ੍ਰਮਾਣ ਪੱਤਰ ਦ੍ਵਿਤੀਯ ਪੁਰਸਕਾਰ 90,000 ਕੋ ਸਾਥਮਾ ਮੇਡਲ ਰ ਪ੍ਰਮਾਣ ਪੱਤਰ ਤ੍ਰਿਤੀਯ ਪੁਰਸਕਾਰ 60,000 ਕੋ ਸਾਥਮਾ ਮੇਡਲ ਰ ਪ੍ਰਮਾਣ ਪੱਤਰ ਰ ਚੌਥ ਸਥਾਨ ਦੇਖਿ 12 ਸਥਾਨ ਸਮ੍ਮਕ ਪੁਰਸਕਾਰ 24,000 ਕੋ ਸਾਥਮਾ ਮੇਡਲ ਰ ਪ੍ਰਮਾਣ ਪੱਤਰ ਪ੍ਰਾਪਤ ਗਰਨੇ ਛੈਨ ਨਾਮ ਦਰਕਾਕਾ ਲਾਗਿ ਆਗਾਮੀ ਮੌਸੁਰ 15 ਗਤੇ ਸਮ ਖਿਲਾੜੀਕੋ ਨਾਗਰਿਕਤਾਕੋ ਪ੍ਰਮਾਣ ਪੱਤਰ ਵਾ ਖਿਲਾੜੀਕੋ ਪਰਿਚਯ ਹੁਣੇ ਅਨ੍ਯ ਅਧਿਕਾਰੀ ਕਾਗਜਾਤ ਸਹਿਤ ਕਾਰਯਾਲਯ ਸਮਯ ਭਿਤ੍ਰ ਇਸ ਕਾਰਯਾਲਯਮਾ ਉਪਸਥਿਤ ਭਈ ਅਥਵਾ ਏਡ੍ਰੇਸ ਭਿਊ ਫਿਊਲ ਅਡ੍ਰੇਸਕੋ ਅਧਿਕਾਰੀ ਵੈਬਸਾਈਟ ਏਡ੍ਰੇਸ ਭਿਊ ਫਿਊਲ ਅਡ੍ਰੇਸ .com ਮਾ ਅਨਲਾਈਨ ਨਾਮ ਦਰਕਾ ਗਰੀ ਸਕਨੁ ਪਰਨੇ ਛ ਦਰਕਾ ਗਰਨੇ ਵਿਅਕਤੀ ਸੰਯੋਜਕ ਯੁਗੇਸ ਰਾਏ ਸੰਪਰਕ ਨੰਬਰ 9842-8526 ਸਦਸ੍ਯ ਰਾਜਕੁਮਾਰ ਭਾਇ ਸੰਪਰਕ ਨੰਬਰ 9862-8530 ਉਪਸਥਿਤ ਵਿਸ਼ਵ ਉਪਰਿ ਨੀਤੀ ਸਮਯ ਰ ਸਥਾਨ ਨੀਤਿ 2083 ਮੌਸੁਰ 17 ਗਤੇ ਬਿਹਾਨ 6 ਬਜੇ ਭਿਤ੍ਰ ਨਿਰਮਾਣਾਧੀਨ ਕੋਰਕੁ ਰੰਗਸ਼ਾਲਾ ਰੇਸ ਸ਼ੁਰੂ ਹੁਣੇ ਨੀਤੀ ਸਮਯ ਰ ਸਥਾਨ 2083 ਮੌਸੁਰ 17 ਗਤੇ ਬਿਹਾਨ 7 ਬਜੇ ਨਿਰਮਾਣਾਧੀਨ ਕੋਰਕੁ ਰੰਗਸ਼ਾਲਾ ਹਬ ਜਾਣਕਾਰੀ ਕਾ ਲਾਗਿ ਸੰਪਰਕ ਨੰਬਰਹਰੂ ਅਮਿਤ ਰਾਏ ਗਾਉਂਪਾਲਿਕਾ ਪ੍ਰਵਕਤਾ 9745-40-02-60 ਅਨੁਰਾਗ ਬਸਨੇਤ 9851-17-24-19 ਬਿਪਿਨ ਤਾਮਾਂਗ 9862-93-02-64 ਰ ਰਾਜਕੁਮਾਰ ਰਾਏ 9852-85-54-57 ਏਵਰੇਸਟ ਭਿਊ ਫਿਊਲ ਰੇਸ ਪ੍ਰਤਿਯੋਗਿਤਾਕੋ ਨਿਯਮਹਰੂ ਸਬੈ ਵਿਧਾਕੋ ਨਗਦ ਪੁਰਸਕਾਰਹਰੂਮਾ ਪ੍ਰਚਲਿਤ ਕਾਨੂੰਨ ਅਨੁਸਾਰ 15% ਕਰ ਕਟੀ ਗਰਿਨੇਛ ਨਿਰਧਾਰਿਤ ਕਟ ਅਫ ਸਮਯ ਭਿਤ੍ਰ ਰੇਸ ਪੂਰਾ ਗਰਨੇ ਸਬੈਲਾਈ ਮੇਡਲ ਰ ਪ੍ਰਮਾਣ ਪੱਤਰ ਪ੍ਰਦਾਨ ਗਰਿਨੇਛ ਪ੍ਰਤਿਯੋਗਿਤਾਮਾ ਨੇਪਾਲੀ ਰ ਵਿਦੇਸ਼ੀ ਸਬੈ ਨਾਗਰਿਕਹਰੂ ਸਹਭਾਗੀ ਹੁਣ ਪਾਉਣੇ ਛਨ ਪ੍ਰਤਿਯੋਗਿਤਾਕੋ ਕ੍ਰਮਮਾ ਖਿਲਾੜੀਹਰੂ ਏਕਾਸੀ ਬਿਰਾਮੀ ਵਾ ਘਾਇਤੇ ਭਏਮਾ ਸ੍ਵਾਸ੍ਥ ਕਰਮੀ ਸੁਰਕ੍਷ਾ ਕਰਮੀ ਸ੍ਵਯਂ ਸੇਵਕ ਦ੍ਵਾਰਾ ਉਦ୍ଧାର ଗରିନେଛ ଆବଶ୍ୟକ ପରେକୋ ଅବସ୍ଥାନା ସମ୍ଭବ ଭଏ ହେଲିକପ୍ଟର ମାର୍ଫତ ଉଦ୍ଧାର ଗରିନେଛ ତର ଉପଚାର ଖର୍ଚ୍ଚ ଗାଉଁପାଳିକା ଦ୍ଵାରା ବେହୋରିନେ ଛୈନ ପ୍ରତିଯୋଗିତାକୁ କ୍ରମମା ଖିଲାଡ଼ିହରୁ 81 ବିରାମୀ ଘାଇତେ ଭଏ କୁଣେଇ ଅଙ୍ଗ ଭଙ୍ଗ ଅପ୍ରିୟ ଘଟଣା ବା ମୃତ୍ୟୁ ଭୟମା ଆୟୋଜକ ଜିମ୍ମେୱାର ହୁଣେ ଛୈନ ରେସ୍ ପ୍ରତିଯୋଗିତା ସୁରୁ ଭଏକୁ ସମୟ ଦେଖି ରେସ୍ ସମାପ୍ତ ଭଏକୁ ସମୟ ସମ୍ମକୁ ଲାଗି ସବୁ ଖିଲାଡ଼ିହରୁକୁ ବୀମା ଗରିନେଛ ସର୍ତ୍ତହରୁ ଲାଗୁ ହୁଣେଛନ୍ ଖିଲାଡ଼ିହରୁ ଦର୍ତ୍ତା ନିଃଶୁଳ୍କ ହୁଣେଛ
1: ଗଜେନ୍ଦ୍ର ଭଟ୍ଟ ନିମିତ୍ତ ପ୍ରମୁଖ ପ୍ରଶାସକୀୟ